0: ਮੋਹਿਆ ਜੀ ਨੇ ਨਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਰ ਮਜੀਦ 0336885097 ਬਾਨੀ ਤਾਸੋ ਲਾਈਵ ਕਾਲ ਕੋਲੇ ਜੀ 0 3 7 5
1: طبیعت
0: دیکھا دے
1: خیریت

0: ਅੱਖਾ ਜੀ ਮਾਸ਼ਾਅੱਲਾ ਇਸ਼ਮਾ ਕਾਸਮੈਟਿਕ ਪਾਕਿਸਤਾਨ ਚੁਕਮਾ ਕੰਪਨੀ ਦੋ ਆਓ ਸਵੇਰ ਤੇ ਵੀ ਕਹਿਣਾ ਚਾਹੀ ਮਾਸ਼ਾਅੱਲਾ ਕੀ ਕਿਸਮ ਰਹੋ ਪ੍ਰੋਡਕਟ ਸੀ ਅਗੇ ਬਣੀ ਕਾ ਖਬਰੋ ਕਵਾ ਔਰ ਜ਼ੇਨ ਚ ਕਮੇ ਬਵੀ ਵਜਹ ਦਾ ਦੂ ਚ ਮਾਸ਼ਾਅੱਲਾ 2018 ਨਾ ਤਰੁਸ ਪਰੇ ਰਵਨ ਦੋ ਔ ਮਾਸ਼ਾਅੱਲਾ ਵਰਸ ਫਰਸ ਚੁਕਮ ਦੇ ਦਾਗੇ ਚੁਕਮ ਮੀਨਵਾਲ ਦੀ ਆਗਾਜ਼ ਯਤੀ ਜੀ ਇਨੀ ਇਸ਼ਮਾ ਕਸਮੈਟਿਕ ਪਾਕਿਸਤਾਨ ਚੁਕਮ ਕੰਪਨੀ ਦਾ ਔਰ ਪਾਗੀ ਸੀ ਚੁਕਮ ਪ੍ਰੋਡਕਟ ਸੀ ਮਾਸ਼ਾਅੱਲਾ ਜੀ ਚਾਹ ਇਸਤੇਮਾਲ ਕਰੀ ਦੀ ਚਾਹ ਯੂਜ਼ਲ ਇਸਤੇਮਾਲ ਦੀ ਔਰ ਆਗਾ ਬਾਰ ਬਾਰ ਇਸਤੇਮਾਲ ਵੀ ਮਾਸ਼ਾਅੱਲਾ ਸੁਮ ਰਹੋ ਪ੍ਰੋਡਕਟ ਸੀ ਡੇਰ ਜ਼ਿਆਦ ਤਾਦਾਦ ਕੇ ਚੁਕਮ ਦੇ ਪ੍ਰੋਡਕਟ ਸੀ ਇਹ ਪ੍ਰੋਗਰਾਮ ਬਾ ਮਤਲਬ ਖਤਮ ਸੀ ਹੋ ਮੋ ਖਬਰ ਬਾ ਪ੍ਰੋਡਕਟ ਬਾਨੇ ਖਤਮ ਨਾ ਸੀ ਔਰ ਦਿਨ ਅਲਵਾ ਸੁਮ ਰਹੋ ਦਾ ਪ੍ਰੋਡਕਟ ਚੁਕਮ ਦੇ ਮਾਰਕੀਟ ਤਰ ਵਲੀ ਦੀ ਤੋਸ ਅਵੇਲੇਬਲ ਦੀ 2018 ਨਾ ਤਰੋਸ ਪਰੇ ਮਤਲਬ ਰਵਨ ਦੀ ਔਰ ਹਰ ਮਾਰਕੀਟ ਕੇ ਤੋਸ ਅਵੇਲੇਬਲ ਦੀ ਵੇਲੇ ਮਤਲਬ ਤੋਰ ਸੁਪਰੇ ਦਾਦੇ ਮੀਨਾ ਵਾਲ ਚੁਕਮ ਦੀ ਜਿਤੀ ਜੀ ਇਸ਼ਮਾ ਕਸਮੈਟਿਕ ਵਜਾ ਦਾਦੂ ਚ ਰਿਜ਼ਲਟ ਠੀਕ ਸ਼ੋ ਰਿਜ਼ਲਟ ਪੋ ਵਜਾ ਬਾਨੇ ਮਾਸ਼ਾਅੱਲਾ ਕਸਮ ਰਹਾ ਪ੍ਰੋਡਕਟ ਜ਼ਹਾ ਬਰੋ ਕੋ ਦੇ ਇਸ਼ਮਾ ਕਸਮੈਟਿਕ ਕੀ ਉਸ ਚੁਕਮ ਦੀ ਦਾ ਇਸ਼ਮਾ ਵਾਸ਼ਿੰਗ ਪਾਊਡਰ ਚ ਰੋ ਗਲੀ ਦੀ ਆ ਦਿਨ ਲਮਾ ਕਸ ਰਾਈਸ ਫੇਸ ਵਾਸ਼ ਚੁਕਮ ਦੇ ਹਬਰੋ ਕੋ ਵਰਸਾ ਸਾਸੇ ਇਸ਼ਮਾ ਹਰਬਲਾਇਲ ਦਿਨ ਲਵਾ ਚਿਕਮ ਸ਼ੈਂਪੂ ਚਿਕੀ ਮਦੀ ਪੋ ਇਸ਼ਮਾ ਕਸਮੈਟਿਕ ਕੇ ਉਹ ਕਿਸਮ ਚੁਕਮ ਦੀ ਸ਼ੈਂਪੂ ਦੀ ਮਾਸ਼ਾਅੱਲਾ ਨੋ ਸੁਮ ਰਹਾ ਪ੍ਰੋਡਕਟ ਸੀ ਪਦੇਸ਼ੀ ਯਾ ਮਤਲਬ ਜ ਰਾਈਸ ਫੇਸ ਵਾਸ਼ ਚਿਕਮ ਦੇ ਖਬਰੋ ਕੋ ਯਾ ਦਿਨ ਲਵਾ ਚਿਕਮ ਕੰਟਰੋਲ ਫੇਸ ਵਾਸ਼ ਦੀ ਨੀ ਰਾਈਸ ਕੰਟਰੋਲ ਫੇਸ ਵਾਸ਼ ਚਿਕਮ ਦੇ ਸੁਮ ਰਹਾ ਪ੍ਰੋਡਕਟ ਸੀ ਮਾਸ਼ਾਅੱਲਾ ਦਾ ਰਿਜ਼ਲਟ ਡਕ ਚੁਕਮ ਦੇ ਪ੍ਰੋਡਕਟ ਸੀ ਉਹ ਤਰਸ ਪਰ ਰਵਨ ਦੀ ਹਰ ਜੈ ਕੇ ਤੁਸ ਚੁਕਮ ਦੇ ਅਵੇਲੇਬਲ ਦੀ ਅਵੇਲੇ ਮਤਲਬ ਉਸ ਪਰ ਇਹਦਾ ਮਾਰਕੀਟ ਕੇ ਚੁਕਮ ਦੇ ਵਰੇ ਪਵਰੇ ਮਤਲਬ ਤੇਜ਼ੀ ਜੀ ਮਤਲਬ ਲਕਾ ਮਾਸ਼ਾਅੱਲਾ ਜ਼ਬਰਦਸਤ ਖਬਰੋ ਕਾ ਮਕਨਾ ਚੀ ਹਰ ਛ ਤਮਾਸ਼ਾ ਸਬ ਇਸ਼ਮਾ ਕਸਮੈਟਿਕ ਬਾਰੇ ਪਤਾ ਗੁਡ ਗੁਡ ਤਮਾਸ਼ਾ ਦਾ ਪ੍ਰੋਡਕਟ ਚੁਕਮ ਰਸ್ਤੇ ਓ ਦਸ ਕਸਮੈਟਿਕ ਦੁਕਾਨ ਬਣੀ ਵੀ ਚੇ ਅਲਕਿ ਇਸ਼ਮਾ ਪ੍ਰੋਡਕਟ ਨਾ ਮਿਲੇ ਵੀ ਠੀਕ ਸ਼ੋ ਚੂੰਕਿ ਨੰਜ ਸਿਰਫ ਸਿਰਫ ਕਰਕ ਦੀਨ ਲਵਾ ਪੋ ਟਾਂਕ ਰੇਡੀਓ ਬਣੇ ਅਨੇਰੀਅਮ ਨੋ ਮਾਸ਼ਾਅੱਲਾ ਕਸ ਬਿਲਕੁਲ ਹਬਰੋ ਕੋ ਕਰਕ ਕੇ ਦਸ ਕਸਮੈਟਿਕ ਦੁਕਾਨ ਬਣੀ ਵੀ ਚੇ ਅਲਤਕ ਤੋ ਸਦ ਇਸ਼ਮਾ ਕਸਮੈਟਿਕ ਪ੍ਰੋਡਕਟ ਨਾ ਮਿਲੇ ਵੀ ਠੀਕ ਸ਼ੋ ਔਰ ਦਿਨ ਅਲਵਾ ਲਕਾ ਮਾਰਕੀਟ ਕੀ ਹੋ ਮਤਲਬ ਪਤਾ ਤਾਂ ਲੱਗੀ ਜੀ ਕਲਾ ਕਲਾ ਮਤਲਬ ਅਸੀਂ ਵਗਰ ਜੀ ਕਹਿਣਾ ਨੋ ਚਾਚਾ ਕਮ ਦੀ ਕੰਦੋਰ ਨਾ ਹੋ ਮਤਲਬ ਪਛਤਾ ਨਾ ਕਵੀ ਨੋ ਵਿਆਹ ਚੇ ਇਸ਼ਮਾ ਚੁਕੋ ਨੇ ਮਾਸ਼ਾਅੱਲਾ ਮਾਰਕੀਟ ਕੇ ਡੇਰਾ ਪੁੱਠਾ ਬਣੇ ਰਹੋ ਨਾ ਵਾ ਕੀ ਬਿਲਕੁਲ ਦੇਖੇ ਸ਼ੱਕ ਨਿਸ਼ਤਾ ਵੇਲੇ ਪੁੱਠਾ ਬਣੇ ਰਹੋ ਨਾ ਵਜਾ ਦਾ ਦੋ ਚੇ ਹਰ ਦੇ ਇਸ਼ਮਾ ਹਰ ਪ੍ਰੋਡਕਟ ਕੀ ਮਾਸ਼ਾਅੱਲਾ ਰਿਜ਼ਲਟ ਹੈ ਠੀਕ ਸ਼ੋ ਨੋ ਮਤਲਬ ਸੁਮ ਰਹੋ ਪ੍ਰੋਡਕਟ ਰੋਗਲੀ ਦੀ ਮਾਰਕੀਟ ਤਾਂ ਰੋਗਲੀ ਦੀ ਲੰਚ ਵੀ ਦੀ ਹਰ ਪ੍ਰੋਡਕਟ ਪਲਕ ਪਲ ਫੈਦੀ ਦੀ ਠੀਕ ਸ਼ੋ ਬਿਲਕੁਲ ਕਾਜ਼ਾ ਖਬਰੋ ਕਮਾ ਠੀਕ ਸ਼ੋ ਦ ਮੈਦੇ ਚੁਕਮ ਦੇ ਖਬਰੋ ਕਨ ਸਬਾ ਹਰ ਸੜੀ ਦਾ ਦ ਮੈਦੇ ਚੁਕਮ ਦੇ ਲਕਾ ਮਸਲਾ ਦਾ ਕਾਜ਼ਾ ਦ ਬੁੜਾ ਖਬਰੋ ਕਮ ਆਗਾ ਖੁਦਾਸ ਵਿੱਚ ਉਮਰ ਰਿਜ਼ਯੂਤ ਵੀ ਠੀਕ ਸ਼ੋ ਲਕਾ ਗੀਤਾ ਦ ਮੈਦੇ ਚੁਕਮ ਦੇ ਮਸਾਇਲ ਰਿਜ਼ਯੂਤ ਵੀ ਵਰਤਾ ਦੀਨ ਲਵਾ ਨਨ ਸਬਾ ਲਕਾ ਖੁਰਾਕੁਨ ਦਾ ਸਿਸ਼ਵਲ ਬਾਜ਼ਾਰੀ ਖੁਰਾਕੁਨ ਸ਼ਵਲ ਨੋ ਮਤਲਬ ਦੇਗੀ ਪੋ ਜਬਾਨੇ ਮੈਦੇ ਡਿਰ ਜ਼ਿਆਦਾ ਖਰਾਬ ਸ਼ਵਲ ਠੀਕ ਸ਼ੋ ਮਤਲਬ ਕਾ ਯੰਗ ਜ਼ ਖਬਰੋ ਕਮ ਦ ਦਾਗੀ ਚੁਕਮ ਦੇ ਮੈਦੇ ਖਰੋਪੀ ਦੀ ਨੋ ਦਿਨ ਲਵਾ ਬੁਡਾਗਾਨ ਚੁਕਮ ਦੇ ਆਖਵਾ ਸੇ ਹਮ ਮਤਲਬ ਲਕਾ ਉਮਰ ਰਿਜ਼ਯੂਤ ਵੀ ਨੋ ਨਨ ਸਵਾ ਦ ਮੈਦੇ ਚੁਕਮ ਦੇ ਡਿਜ਼ਿਆਦ ਮਸਾਇਲ ਦੀ ਨੋ ਅਗੀਦ ਪਰਾ ਇਸ਼ਮਾ ਕੰਪਨੀ ਚੁਕਮ ਦੇ ਯਾ ਇਕਰਾਮ ਸੇ ਚੁਕਮ ਦੇ ਸੀਓ ਚੁਕਮ ਦੇ ਅਗੀ ਦਾ ਬਿਲਕੁਲ ਤੁਸਾ ਯੋ ਸਰਬ ਚੁਕਮ ਦੇ ਸਿਰਬ ਚੁਕਮ ਦੇ ਲਕਾ ਮਤਲਬ ਇਸ਼ਮਾ ਇੱਕ ਸੇਟ ਜੀ ਕਮ ਦੇ ਠੀਕ ਸ਼ਵਾ ਡੇ ਮੈਦੇ ਦੁਪਾਰਾ ਲਕਾ ਮਾਸ਼ਾਅੱਲਾ ਡੇਰ ਬਿਹਤਰੀਨ ਸਿਰਪ ਤਾਈ ਔਰ ਦ ਮੈਦੇ ਦੁਪਾਰਾ ਡੇਰ ਬਿਹਤਰੀਨ ਚੁਕਮ ਦੇ ਬਖਪਲਾ ਬੰਦੀ ਮੇਜ ਇਸਤੇਮਾਲ ਲਈ ਨੋ ਲਕਾ ਕਲਾ ਹਾਂ ਚੇ ਮਤਲਬ ਸੜਾਈ ਲਕਾ ਵਧ ਸੀ ਗਾ ਠੀਕ ਸ਼ਵਾ ਦਾ ਕਮ ਸਿਰਪ ਤਾਈ ਗਾ ਦ ਮੈਦੇ ਵਾਲਾ ਨੋ ਮੈਦਾ ਬਿਲਕੁਲ ਦਸ ਸਰਾ ਸੜਾ ਸੀ ਠੀਕ ਸ਼ਵਾ ਨੋ ਅਕਸਰ ਸਹਰ ਟਾਈਮ ਲਕਾ ਸੜਾਈ ਕਲਾ ਚ ਉੱਚਤ ਸੀ ਗਾ ਨਸ਼ਤਾ ਹੋ ਕੀ ਨੋ ਬਿਆ ਮਤਲਬ ਨਸ਼ਤੀ ਨਾ ਬਾਅਦ ਅਕਸਰ ਦ ਡੇਰ ਕੋ ਸਾਨੋ ਮੈਦਾ ਚੁਕਮ ਦੇ ਜਲਨ ਕੇ ਵੀ ਠੀਕ ਸ਼ਵਾ ਯਾ ਦਿਨ ਲਵਾ ਮਤਲਬ ਦਸ ਬਲ ਸੋਖ ਰੇ ਬਿਆਗੇ ਨਾ ਬਾਅਦ ਲਕਾ ਮੈਦਾ ਚੁਕਮ ਦੇ ਜਲਨ ਕਵੀ ਸਵਜ਼ੀ ਨੋ ਅਗੇ ਦੇ ਬਰਤਾਸੋ ਇਸ਼ਮਾ ਇੱਕ ਸੇਟ ਚੁਕਮ ਦੇ ਡਿਰ ਜ਼ਬਰਦਸਤ ਬਿਹਤਰੀਨ ਸਿਰਪ ਤਾਈ ਤਾਸੋ ਚੁਕਮ ਦੇ ਇਸਤੇਮਾਲ ਵਾਲੀ ਸੀ ਚੇ ਕੀ ਬਖਬਲਾ ਬਾਅਦ ਬਿਆਗੇ ਨਾ ਬਾਅਦ ਪ੍ਰੋਗਰਾਮ ਕੇ ਜ਼ਰੂਰਤ ਹੋਈ ਜੀ ਵਾਕੀ ਮਾਸ਼ਾਅੱਲਾ ਚੁਕਮ ਦਾ ਸਿਰਪ ਤਾਈ ਦੋ ਇਸ਼ਮਾ ਇੱਕ ਸੇਟ ਨੋ ਡਿਰ ਜ਼ਬਰਦਸਤ ਚੁਕਮ ਦੇ ਸਿਰਪ ਤਾਈ ਦੋ ਮੈਦੇ ਦੁਬਾਰਾ ਇਸ਼ਮਾ ਇੱਕ ਸੇਟ ਠੀਕ ਸ਼ਾ ਦਿਨ ਲਓ ਬਿਲਕੁਲ ਪਦੇਸ਼ੀ ਕਾਜ਼ਾ ਖਬਰੋ ਕੋ ਮੈਦੇ ਦੁਬਾਰਾ ਇਸ਼ਮਾ ਹਰਬਲਾਇਲ ਹਾਂ ਚੁਕਮ ਦੇ ਇਸਤੇਮਾਲ ਵਾਲੀ ਸੀ ਇਸ਼ਮਾ ਹਰਬਲਾਇਲ ਯੂ ਦਾ ਖਬਰ ਦਾ ਚੇ ਲਕਾ ਸਿਰਫ ਮੈਦਾ ਕੀ ਚਾਰ ਨਾ ਕਵੀ ਮੈਦੇ ਸਰਾ ਸਰਾ ਮਤਲਬ ਦ ਵਜੂਦ ਕੇ ਨੂਰ ਸੋ ਬਿਮਾਰੀ ਫਾਰ ਐਗਜ਼ਾਮਪਲ ਜ਼ਾ ਖਬਰ ਹੋਕਮਾ ਦ ਚਾ ਬਵਸੀਰ ਚੁਕਮ ਦੀ ਅਗੇ ਦੇ ਪਰ ਤਾਸ ਇਸਤੇਮਾਲ ਵਾਲੇ ਸੀ ਚਾ ਚੁਕਮ ਦੇ ਅਲਰਜੀ ਵੀ ਅਗੇ ਦੇ ਪਰ ਹਾਂ ਇਸਤੇਮਾਲ ਵਾਲੇ ਸੀ ਯਾ ਦਿਨ ਲਵਾ ਮਤਲਬ ਦ ਚਾ ਦਰਦੁਨ ਵੀ ਦ ਜੁੜੁਨ ਦਰਦੁਨ ਵੀ ਆਗਾ ਤੋ ਸੇ ਪਿਓਰ ਬਨੇ ਮਲਸ਼ਕ ਵਾਲੇ ਸੀ ਔਰ ਸਰ ਸਰਾ ਮਾਸ਼ਾਅੱਲਾ ਦ ਇਸ਼ਮਾ ਹਰਬਲਾਇਲ ਚੁਕਮ ਦੇ ਡਿਰ ਜ਼ਿਆਦਾ ਫਾਇਦੇ ਦੀ ਯੂ ਹੋ ਮਤਲਬ ਦ ਫਾਇਦਾ ਹੈ ਫਾਇਦੀ ਰਿਟਿਕ ਸੋਚ ਮਤਲਬ ਲਗਾ ਸਿਹਤ ਦਾ ਫਾਇਦਾ ਵਰ ਕੇ ਔਰ ਸਰ ਸਰ ਦਿਨ ਲਵਾ ਇਸ਼ਮਾ ਕੰਪਨੀ ਚੁਕਮ ਦੇ ਇਸ਼ਮਾ ਪਾਕਿਸਤਾਨ ਚੁਕਮ ਕੰਪਨੀ ਦਾ ਨੋ اگے یو دا آفر ہلا گے ولائی دے نو دینا ضرور چکم دے فائدہ او کلے وجہ دا چوس ڈرگانے چکم دے رونی دی بنو دے کر کو دے لکی چکم ڈرا دو اس با کی جی مطلب پتن لگی جی مطلب کم تاریخ بنے بھی ہو مطلب نزدے دو گنا اس کے نن 18 ستمبر دے نو مطلب اکتوبر چکم دے گا نا مطلب اکتوبر پو دویما یا دریما ہفتہ سے مطلب کیجیے خو کنفرم چکم دے ڈیٹ پتہ نہیں تھا آبا پروگرام کے بالکل بھی آئی گیا نا مطلب کم تاریخ بنے دو اس میں چکم ڈرا دا پو بنو کے آبا کیجیے نو مطلب یو ہو دا آفر چکم دیر بند لگے دلا دے فار ایگزامپل دا چار نوم پو ڈرا کے رو گئے ٹھیک شو نو آگا مطلب آگا وہ مرے تلا جی فار ایگزامپل یا داسی فیمل سے آگے فیمل نوم پر رو گئے پدے ڈرا کے نو آگے سر مطلب کور کے یا رو روڈ سر لے جی یا بے آبو سر لے جی نو یو ہو دا آفر ہر ہے ٹھیک شو دینا ہو فیدا ضرور چھتا ولی شور سر سا یو ہو لکا صحت تا فیدا ور کے بھی دیر بھی مرے سر ور سر ٹھیکی جی نو دے دے پر ہاں چکم دے اشما ہر بلائل چکم دے سیمالا ولی شی دینا لو بالکل کزا خبر او کما نن سبا لکم بیماری مطلب ډیره زیاتې شي ورسره سره یو دا خبره چې د چا مطلب چاته د وشتانو مسلوي د چا په سر کې مطلب سپورنی ویل کا پخ چي کېمدو کنه اغه وی پشه نو هغه پر دې مختلف قسم شیمپو سي مالوي سوګ ته ویچ نه ته ډاکټر ته لوشه ډاکټر نه مطلب ته علاج وکا نو ډاکټر مطلب میډیسن سي مالګي هو بیا چوکم د فرق نه ورسره یو کله کله مطلب سوګ د مشوره هم ورکی چیرې دا سوګ چې ته سر وشتان چوکم دی هغه مکمل لکا کٹ کا ٹھیک شو نو اگے بعد بدا بیا ٹھیک شو چکلا مطلب ډیر داسې مقتلې دي شي وستان کټ ها کی د سرو نو اگے بعد بیا د مسله ورته شروع شي نو اگے د پر بالکل د چا په سر کې مطلب پخه وی او دین لوا مطلب د وستان چکم د مسله وی ورته کنه نو هغه د برتاسو ایشما انسیډنٹ چکم شیمپو دو هغه سي مالول شي ماشاله ډیر زبردست بهترین چکم شیمپو دو او دین علاوه مطلب سوګ یې چې را مو وشته چې کیم دی کنه هغه مطلب چمکدار چکم دل درشي خوشالي چکم دل درشي نو هغه د برتاسو ایشما بلیک شاین چکم شیمپو دو هغه ته سي سي مالول شي ورسره او کیس م شیمپو دی په ایشما کاسمیټیک پاکستان کې نو بالکل اسے ملوال شی انشاءاللہ ریزلٹ پا ضرور دیر کے بھی چمیش بالکل انتخاب کرے دے دیشما کاسمیٹک نو تو اس پہ انتخاب ضرور کبھی نو ماشاء اللہ ہر جگہ کی تصویر اویلیبل دی ہر کاسمیٹک جن سور کی تصویر اویلیبل دی کزا کرک خبروں کو مادین لدا سی بن چکم دے ہر کاسمیٹک جن سور کی تصویر اویلیبل دی ورسل سدا سی لکی مروت کی ہم چونکہ دو کرک ہو دو ٹانگ چکم ریڈیو آواز دا لکی تا ہر سی مطلب لکی تا اوس رسی جی نو لکی کے ہاں تسا ہر کاسمیٹک جن سور کی چکم دے پاس نہیں سر ملے جی ورسل سدا سی ٹانگ کی کزا خبروں کو ما ٹانگ کے ہر کاسمیٹک جن سور کی تو پاس نہیں سر چکم دے دیش ما سمر ہا پروڈکٹس سی اگے اویلیبل دی استعمال کی ضرور او دینا فائدے چکم دے اچھا تے کہ نو پروگرام کے ضرور دے فائدے وغیرہ کرتا ہوئے ٹھیک شا خجی کال بہا پروگرام کے شمل ہوں بلکہ دوستو دے پروگرام کے موتو کال کے ولی شے میسج کے ولی شے او دین الوا موتو دا معلومات رکھ ولی شے چی کم زی کے مو پروگرام تو سور بھائی یعنی ایشما کاسمیٹک پاکستان پروگرام تو کم زی کے ور بھائی کم ریڈیو بانے ور بھائی آیا تو سو کرک ریڈیو بانے پروگرام ور بھائی یا دین الوا ٹانک ریڈیو بانے پروگرام ور بھائی اگر دوبارہ تو اس مت کال کے ولیشی پدی نمبر بانی نی دوڑ نمبر بانی کال کے ولیشی یو نمبر دے پر 0345 933 2580 0345 933 2580 یو دے نمبر بانے ہوں کال کے ولیشی دین علاوہ یو بل نمبر دے چاگا دی 0331 52 65 340 یعنی کہ 0331 52 65 340 دن نمبر بنے ہیں کال کا ولیشی پروگرام اشما کاسمیٹک تے موت ولیشی صبح بر تاریخ 9:10 کے بیچ ہے کال تر ترسی ہو کال نہ مخے نن پروگرام کے چکو مو سوال روڑائی دا سوال بہادر نہ کوم چاچے ہم موت صحیح جواب دے روک نہ غیر بعد اشما کاسمیٹک طرف نہ انشاءاللہ گفٹ ضرور ملے بیجی چکلا ہم مطلب چاہتا مطلب گفٹ اوزی پروگرام کی نو آغا تو مطلب بات کی کنٹیکٹ ضرور کوئی وجہ دادو چھ مختلف لکا کال اور بندرسی با پتہ نہ لگی جی کم نمبر ہو ٹھیک شو نو مطلب دا پروگرام نہ باندھے تو ضرور کنٹیکٹ کوئی چرا اگر انعام چکو مو یعنی گیفٹ چکو مو تو وتلائی دے نو مو تو دچانا ملے بی جی نو پروگرام نہ باندھے تو ضرور کال کوئی یا ٹیکسٹ چکو دے کوئی مو تو پتہ لگی جی وجہ دادو جی سمرا کال اور بندرسی بیا اس پتہ نہ لگی جی نو سوال مو پروگرام کے نن دار وڑائی دے ٹھیک شو سوال انتہائی آسان دے اسلامک سوال لائی کسی چدہ دے سوال جواب موتا سوک رکھ گئی دیش میں کشمیر ایک پاکستان پروگرام کی اور سکھ نند ددی پروگرام وینر چکم درسی ٹھیک شو نو سوال چکم مدارا بڑا دے چھ لکا الحمدللہ می چکم دے اللہ تعالی چکم دے مسلمانوں پوی دے کڑی ٹھیک شو حضرت محمد صلی اللہ علیہ وسلم چکم دے می اخری پہ مبار دے او دین لبا قران پاک چکم دے می اخری کی توب دے ٹھیک شو او دین لبا اسلام چکم دے می دین دے نن چکم دے سوال داغ دے ٹھیک شو چے قران پاک چکم دے ٹھیک شو قران پاک داغ لفظ چکم دے دا چھ مطلب ایشے ٹھیک شو مطلب دا لفظ چکم دے دا چاہے شاہینی قرآن پاک حددی سوال جواب موتر رکھوالی شیب دیش میں کشمیر ایک پاکستان پروگرام کے بلکہ سوال یوزر بیا درتے میں سوال دا دے چھے قرآن پاک چکم دے دا نوم چاہے شیب دا سوال جواب موتر رکھوالی شیب ٹک شو کال طرف ترسی پروگرام کی کال چھن ویلے بھی او دین علاوہ میسیج چکم دی کنا دیتا وزو پاخیر کے ٹائم ورکاو تو بالکل میسیج ہم ہوتا کولے شی او دین علاوہ کال ہم کولے شی پو 0331 52 65 340 او دین نمبر نمبر دے 0345 933 2580 کسی کال بنے چھ فرسٹ کالر اف دی شو سو کو دکھیم زینا دے السلام علیکم السلام علیکم
1: وعلیکم السلام
0: سو خبر کې کوم ځای ملک وزیر خبرې کوي ها ماشاءالله دار ته وځي عظیم کریم ملک یې
1: جی
0: شاه ماشاءالله د نوم چې درته خوش کړی دی
1: خوش کړا
0: دا ترنګي ویلکم اور ہر کلی بھی سرنگ شاہ کا نام الحمد للہ در تو اشما کاسمیٹک پروگرام دکھ لینا بور وے استعمال جی بالکل داسر ماشاء اللہ اشما ہر بلائل چکم دے کے نا مطلب چا غوشینا دردینا کبھی یا دینا لوا دے جڑن دردونا بھی یا اور سر سا نور سے بیماری بھی میدے مسئلہ بھی اگے تے پر ہاں ڈیر زبردست سی اشما ہر بلائل
1: جی ڈیر زبردست رزلٹ دا
0: جی بالکل داسر دی خجی ادارہ تو یا چے عظیم کریم ملک ہے چے سوال میں کڑے پروگرام کے جواب ادھر سی مطلب اگے نہ رو رہی السلام علیکم جی السلام علیکم ہیلو اچھا جی تو سب مت نردی میں ڈیرا مرانا کال کبل کسی کال بنے چاہیے بلسو کو دیکھیں دینا دے السلام علیکم
2: السلام علیکم
0: وعلیکم السلام جی سو خبر ہے کہ کیم دینا
2: گلشن ٹیلر
0: فرام کرک جی بخیر روغلی سرنگ شاہی او الحمدللہ سب بالکل ٹھیک ٹھاک تخپل شائیں ڈیر از یو تو من نہ تو تہ پروگرام کے ویلکم اور کلی وی او الحمدللہ سب بالکل ٹھیک ٹھاک تخپل شائیں کنا خجی دار تو وے کنا چے پروڈکٹ ماشاءاللہ تو سو حامد خان نہ رو رہی کنا شا صحیح نو دار تو وے چے نن ورس کی کمی پروڈکٹ استعمال ہے اسما ہربل سپری جی
2: بھیا غاش میں مطلب بڑے سات در کو لغم بھیا مل سو ایران پر سے بھیا نے وہ سر ہٹی تو پھر افرم نہ مطلب بھیا بتا ان سے سات در دے دو نن پھر وہ ہربل سپری دی ہوا مثلا وہ جس اوی ہر اخر بل سپری ہوتا کرے
0: صحیح صحیح ماشاءاللہ زبردست ڈیرا من نا گلشن ٹیلر کال کو ولی او سوال میکڑے پروگرام کے جواب درسی
2: نے مجید من نام جدا اللہ تعالی نے شو
0: صحیح دا ٹھیک شو بس جو میں نوٹ کو اور پاخیر کی بدرتے میں صحیح دوں ٹھیک شو وعلیکم السلام ڈیر مننا کال کو ولیو جہان مننا

0: ڈیرو چھ تمنا یو جہان منا دکھ شکریہ دکھ بالکل مشتا کال کڑے ہوں یعنی عام نہ ٹھلر بالکل پروگرام سے کال کڑا یو ٹھلے ون خبر ٹھلے ون کسے روز سر شاد کڑے یو جہان منا دکھ شکریہ دکھ پروگرام سے گوری نیکسٹ کلر السلام علیکم کال مڈر اپ سر ڈیرو چھ تمنا اوج سپر ڈوپر دربا وچ صدف ہٹک تڑا ڈالی وی صدف ہٹک تڑا ڈالی وی تچرا جے نو ما خبر کا تچرا جے نو ما خبر کا چپ جل چوکے درتا گلنا وہ کر دوں مکا وہ وڑاؤ ما واہ زبردست یو جہان منا السلام علیکم وعلیکم السلام علیکم السلام لالا سو خبر کے دکھیں جنا صبر دین روگائے بس صبر دینا مرد نا ویرا بھی کہنا ختم ہو رہا مرد نا ویرا بھی اچھا ماشاء اللہ ماشاء اللہ ویسے سن ادھر تو سیدھا کل جاتا بس کلا کلا ٹائم دیکھ لی چکار سے بھی کہنا بس کلی تا سڑای ولورشی کلی شی کیم نگنا لورشی بی بی او پاس ورشی خپل پردی بنا وشوری ری کا خپل کابلی مور پلور سرکنی ری ودار ری بالکل اچھا صبر دینا پروگرام سے دے سٹارٹ نہ ہو رہے کیا اس کا وہ سوال ہے جی ماشاء اللہ بالکل مور فلور قدر کول پچار دی اچھا ماشاء اللہ کھلے ہونے خبر کھلے ہونے کی سر سر سر کے یو جہان منا دیکھیے اوکے کہنا اچھا جوڑ دا بنگڑ شور کا سائدہ تو رو بل رہور کا جوڑ دا بنگڑ شور کا جی منا جو خبر ہو رہا وہ چکی نہیں وہ تھا کہنا ماں ہوا کہنا یہ کہنا بس بلا تو پورم لگا سائدو سائڈ ایر جو کہ گانا ہوڑو دگا کہنا در سالوں کا سائڈ چیتا خوش بولے سائڈ ہوں سائڈ ایر جو منا بالکل سب دن اور سارا پروگرام سے کیا لوگ ادا گانا اتر کے تو بر رہا ہور کا جوڑ دا بنگلو شور کا یو جہان مند کی شکریہ رکھی سب دن وہ اور سر السلام علیکم بدلی جی اچھا سر چلا وقت سادو اچھا پروگرام سے میں کم ٹھا پہ کڑا سارنا اوسٹ والا کہ اچھا ریگولر پروگرام ہو رہے کیا کلا کلا اچھا ریگولر پروگرام ہی نہ ہو رہے اچھا ریڈیو میں کم پروگرام نے دیکھو اچھی دیکھا نا اچھا دس ریکن ریڈیو اخبل سکمنی مختلف سبوں والے ماشاء اللہ چھ بجے سکم نگنا ترجمہ درتا چلا بھی اوور سرا سات بجے درتا چلا بھی اوور سرا وہ سکم نے بہترین ہونے پروگرام میڈیو بل درتا شریک دے کر نو نہ ساڑھے نو بجے پر سکم نگنا مولانا تو رحمان صاحب سکم پروگرام درتا کی نا اچھا نیم گھنٹہ بھی نو مولانا تو رحمان سے پروگرام دے خواہش ہے نا اچھا ان شاء اللہ تھا یوسف علیہ السلام کی واقعہ بالکل شیر کڑی دو بالکل ان شاء اللہ اور پانچ نماز جانو خلے سر ڈیر جو تھا پروگرام کے دیکھا لو جو جہان مننا ਸਾਨੂੰ ਡੇਰ ਜੁਤਾਮਾ ਬਿਲਕੁਲ ਲਗਾ ਸੀ ਕਿ ਅੰਮ੍ਰਿਤਸਰਾ ਦੇ ਪੜੋਸੀ ਸਰ ਹਾਂ ਉਰੂਰ ਕਾਲੂ ਕਾ ਡੇਰ ਜੁਤਾਮਾ ਰਹਿਮਾਨੂ ਕਾ ਸੋਨ ਮੇਵਾ ਹੋ ਡੇਰ ਜੁਤਾਮਾ ਨੋ ਰਿਦਿੰਗ ਬਿਲਕੁਲ ਆ ਸੁਮਰਹਾ ਦੇ ਮਿਲ ਅਵਰ ਦਿੰਗ ਦੇ ਲਿਸਨ ਦੀ ਸਮਾਂ ਦੀ ਨੋ ਮਿਰ ਦੇ ਰੋਡਿਓ ਮਨ ਪਵਾ ਸਤਾ ਤਾ ਸੁਮਰਹਾ ਮਿਰ ਮਿਸ਼ਾ ਕੁਸ਼ਰ ਦਾ ਕੜਾਈ ਚਿਰ ਮਿਰ ਲਿਸਨਰ ਤਾ ਅਰ ਵਿਦਿੰਗ ਦਾ ਸਨਸ ਜਿ ਕਿਮ ਨਿਗਨਾ ਖੁਲੇ ਹੋਣ ਪੇ ਪ੍ਰੋਗਰਾਮ ਨਾ ਖੁਲੇ ਹੋਣ ਜਿ ਕਿਮ ਨਿਗਨਾ ਆ ਜਿ ਕਿਮ ਨਿਗਨਾ ਟ੍ਰਾਂਸਮਿਸ਼ਨ ਵਰ ਕੀ ਨੋ ਪਾ ਕਿ ਮਿਰ ਸਪੈਸ਼ਲ ਕਿਮ ਕੁਸ਼ਰ ਦਾ ਕੜਾਈ ਗਨਾ ਸੇ ਪਾ ਕਿ ਮਿਰ ਇਸਲਾਮਿਕ ਕਿਮ ਟਾਈ ਸੀ ਅਗਾ ਡਰ ਜੁਤ ਵਰ ਕੀ ਅਜ਼ਕ ਗਨਾ ਚਿ ਮਿਰ ਹਮੇਸ਼ਾ ਕੁਸ਼ਰ ਦਾ ਕੜਾਈ ਮਿਰ ਸਾਰਾ ਨੂ ਨਸਾ ਦੇ ਨੋ ਬੋਜ ਵਰ ਕਿ ਮਿਰ ਸਲਾਟ ਕਿਮ ਖਾਲੀ ਪਾ ਕਿ ਮਿਰ ਕੁਸ਼ਰ ਦਾ ਕੋ ਚੇ ਕਿ ਮੌਲਾਨਾ ਤੌਰ ਰਹਿਮਾਨ ਸਾਹਿਬ ਚਿ ਕਿਮ ਪ੍ਰੋਗਰਾਮ ਦਾ ਆਗਾ ਮੋਦਰ ਤਸ਼ੀਰ ਕੋ ਸੁਮਰ ਹ ਅਵਰ ਦਿੰਗ ਦੇ ਲਿਸਨ ਦੀ ਸਮਾਂ ਦੀ ਚਾਗਾ ਵੇ ਕਨਾ ਚੇ ਅਕਸਰ ਤੁਸ ਬਿਲਕੁਲ ਅਵਰ ਦੋ ਦੇ ਜਿਮੇ ਪ ਜਿਮੇ ਬਨ ਚਿ ਕਿਮ ਨੀ ਕਨਾ ਦੇ 7:08 ਵਜੇ ਪਰ ਚਿ ਕਿਮ ਨੀ ਕਨਾ ਦੇ ਮੌਲਾਨਾ ਸਾਹਿਬ ਯਾਨੀ ਮੌਲਾਨਾ ਤੌਰ ਰਹਿਮਾਨ ਸਾਹਿਬ ਪ੍ਰੋਗਰਾਮ ਅਵਰ ਦਲ ਹੋ ਚਿ ਕਿਮ ਨੀ ਕਨਾ ਤੁਸ ਡੇਲੀ ਬੇਸ ਪਰ ਬੇਸ ਬਨੇ ਨੋ ਨਾ ਸਾਡੇ ਨੋ ਵਜੇ ਪਰ ਖੁਲੇ ਹੋਨੇ ਵਾਕਿਆ ਖੁਲੇ ਹੋਨੇ ਚਿ ਕਿਮ ਨੀ ਕਨਾ ਤੁਸ ਯੋ ਦਸ ਸਬ ਕਮੋਜ਼ ਵਾ ਕੇ ਬਿਲਕੁਲ ਸੇ ਰਿਕੜੇ ਦੋ ਚ ਉਸ ਯੂਸਫ ਅਲੈ ਸਲਾਮ ਕਿਮ ਵਾਕਿਆ ਦੋ ਬਿਲਕੁਲ ਦਸ ਸ਼ਰੀ ਦੋ ਅਨਨ ਚ ਅਨਨ ਪਰ ਚਿ ਕਿਮ ਨੀ ਕਨਾ ਸਲੋਰੋ ਪਾਠ ਚ ਕਿਮ ਬਿਲਕੁਲ ਵਿਲ ਇਨਸ਼ਾ ਸਬੋ ਦਾ ਪੇ ਇਨਸਾਮ ਕਿਮ ਪਾਠ ਬਿਲਕੁਲ ਤੁਸ ਸ਼ਰੀ ਕੇ ਵੀ ਅਨੋ ਬਿਲਕੁਲ ਦਾ ਤੁਸ ਅਵਰ ਦਿਲ ਅਸ਼ੇ ਅਦੀ ਪ੍ਰੋਗਰਾਮ ਦੇ ਪਰ ਸੁਮਰਹਾ ਅਵਰ ਦਿੰਗ ਦੀ ਲਿਸਨ ਦੀ ਦਗਾ ਬਿਲਕੁਲ ਸਪੈਸ਼ਲ ਉਰਵੇ ਦਿਨ ਸ ਕਿਮ ਨੀ ਸਨਾ ਸਸ ਦਾ ਕਵੇ ਸਨਾ ਸ ਉਰਵੇ ਚਾਹੇ ਦਾ ਮੌਲਾਨਾ ਸਾਹਿਬ ਚ ਕਿਮ ਨਾ ਮਿਰਤਾ ਕਿਮ ਟਾਪ ਕਰੂਰੀ ਮਿਰਤਾ ਚ ਕਿਮ ਨੀ ਕਨਾ ਕਿਮ ਵਾਕਿਆ ਪੜਾ ਕਵੀ ਆਏ ਪਦਿਕਸ਼ ਸਦੀ ਨੋ ਇਨਸ਼ਾ ਹਮੇਸ਼ਾ ਮਿਰਦ ਕੁਸ਼ਰ ਦਾ ਕੜਵੀ ਚਾਰ ਤੁਸ ਖੁਲ ਨਾ ਖੁਲੀ ਪੈਗਾਮੀ ਨਾ ਖੁਲ ਨਾ ਖੁਲੀ ਚ ਕਿਮ ਨੀ ਪ੍ਰੋਗਰਾਮ ਨਾ ਰੂਰੀ ਨੋ ਦਾ ਪ੍ਰੋਗਰਾਮ ਦੇ ਪਰ ਹਾਂ ਸਪੈਸ਼ਲ ਚ ਕਿਮ ਨੀ ਕਨਾ ਤੁਸ ਅਵਰ ਦਿਨ ਕੇ ਰੋੜੇ ਚਾਰ ਦੇ ਮੌਲਾਨਾ ਤੌਰ ਰਹਿਮਾਨ ਸਾਹਿਬ ਦਿਮਿਰ ਦੇ ਪਰ ਚ ਕਿਮ ਨੀ ਕਨਾ ਯੁਕਲਾ ਵਨ ਪ੍ਰੋਗਰਾਮ ਕਿ ਨੋ ਨਾ ਸਾਡੇ ਨੋ ਵਜੇ ਪਰ ਨਦੀ ਪ੍ਰੋਗਰਾਮ ਦੇ ਪਰ ਸੁਬਰਹਾ ਅਵਰ ਦਿਨ ਕੀ ਦਿੱਲੀ ਸੁਣਦੀ ਅਗੇ ਤਾਂ ਬਿਲਕੁਲ ਅਮੀਰ ਰਿਕੁਐਸਟ ਕੀ ਜੇ ਮੌਲਾਨਾ ਸਾਹਿਬ ਕਿ ਪ੍ਰੋਗਰਾਮ ਦਾ ਸਪੈਸ਼ਲ ਯੋ ਰੋਏ ਉਹ ਦਿਨ ਅਸਰ ਅਸਸ ਦਾ ਕਰਾ ਓਕੇ ਨੋਟ ਇਰ ਜੁ ਤਮਨ ਯੋ ਜਹਾਨ ਮਨ ਗੁਰੀ ਨੈਕਸਟ ਕਲਰ ਅਸਲਾਮ ਅਲੈਕੁਮ ਸੁ ਖਬਰ ਕਰੇ ਕਿਮ ਜਿਨਾ ਸਾਇਰਾ ਪਠਾਨੋ ਅੱਛਾ ਸਾਇਰਾ ਪਠਾਨ ਚਾ ਕਿਮ ਰੈਗੂਲਰ ਚਿਕਨ ਤੁਸ ਬਿਲਕੁਲ ਮੈਸੇਜ ਮੁਖਿਆਲ ਸਰਵ 500 ਜੋ ਸਾਲ ਮਿਨੇ ਦਰ ਤੱਕ ਕੀ ਅੱਛਾ ਆ ਸਾਇਰਾ ਪਠਾਨ ਜੀ ਅੱਛਾ ਸਰ ਵਫਾਤ ਰੈਗੂਲਰ ਪ੍ਰੋਗਰਾਮ ਮਿਨਾ ਉਰ ਕੇ ਕਲਾ ਕਲਾ ਉਰ ਮੌਜ ਮਸਤੀ ਵਾਲਾ ਸ਼ਹਿਰ ਬਸ ਮੌਜ ਮਸਤੀ ਵਾਲਾ ਪ੍ਰੋਗਰਾਮ ਚ ਕਿਮ ਨੀ ਕਹਿਣਾ ਖੇਰ ਚਾਹ ਚਾਰ ਤਾਰੀਖ ਕੱਟ ਕਵਾਏ ਉਹ ਚਿਦਾ ਪ੍ਰੋਗਰਾਮ ਹੋ ਰਹੋ ਇਨਸ਼ਾਲਾ ਅਗਾ ਚਿਦਾ ਸੀ ਪ੍ਰੋਗਰਾਮ ਸਾਬੂ ਦੇਸ਼ ਪੈ ਇਨਸ਼ਾਲਾ ਪ੍ਰੋਗਰਾਮ ਵੀ ਅੱਛਾ ਅੱਛਾ ਨਨ ਪ੍ਰੋਗਰਾਮ ਦੇ ਉਹ ਸਟਾਰਟ ਨਾ ਰੋਦਲੇ ਕਿਆ ਉਸਤਵ ਲਗੋ ਪਠਾਨ ਫਸਟ ਟਾਈਮ ਡੋਮੇਲ ਮਸ਼ਾਲਾ ਦੇ ਡੋਮੇਲ ਡੇਰ ਜੂਤ ਲਿਸਣ ਦੀ ਕਦੇ ਮੰਗਲ ਮੇ ਦੀ ਡੋਮੇਲ ਦੀ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਡੇਰ ਜੋ ਤਮਨਾ ਪ੍ਰੋਗਰਾਮ ਕਰੇ ਕਾਲ ਕੋ ਯੋ ਜਹਾਨ ਮਨ ਸਾਇਰਾ ਪਠਾਨ
1: ਜੀ ਬਾਈ ਉਹਦਰ ਸਲਮੀਨਾ
0: ਸਲਮੀਨਾ ਫਸਕਾ
1: ਬਾਈ ਲਾਡਲੀ ਜੇ ਮਲ ਤਨੇ ਸਲਮੀਨਾ ਹਮ ਉਹ ਗੁਲਾਲਾਈ ਤੇ ਮੈਂ ਡੇਰ ਜਹਾਨ ਤੇ ਮੈਂ ਇੱਕ ਸਫਾਤ
0: ਮਿਲਦਾ ਸਲਾਫਾਤ ਆ ਰੁਸ਼ੀ ਖਾਨ ਤਾ ਗੁਲਾਲੇ ਤਾ ਸਪੈਸ਼ਲ ਪਕੇ ਸਲਮ ਕੋ ਵੇਚ ਨਾ ਆਦਾ ਸਪੈਸ਼ਲ ਨਹੀਂ
1: ਨਾ
0: ਅੱਛਾ ਸਪੈਸ਼ਲ ਨੋ ਗੁਲਾਲੇ ਜੀ ਕਿਮਨੇ ਬੇ ਛੋਟਾ ਮਰਵਾ ਗਿਲਾਉ ਕੀ ਛੋਟਾ ਛੋਟੀ ਸਨੇਹਰੇ ਗਿਲਾਉ ਕੀ ਓਵਰ ਸਾਰਾ ਛੋਟੀ ਸਾਰਾ ਗਿਲਾਉ ਕੀ ਓਵਰ ਸਾਰਾ ਚਿਕਨ ਗਨਾ ਛੋਟੇ ਮੇਵਸ਼ ਗਿਲਾਉ ਕੀ ਛੋਟੀ ਆਕਸ ਗਿਲਾਉ ਕੀ ਚਿ ਬੇ ਮਿਰਤਾ ਸਪੈਸ਼ਲ ਵੇਲੇ ਨਕੀ ਅੱਛਾ ਸਾਇਰ ਡੇਰ ਜੋ ਤਮੰਨਾ ਦੇ ਖਿਆਲ ਕਾ ਵਾਲੀ ਯੋ ਜਹਾਨ ਮਨ ਬਿਲਕੁਲ ਲਾਈਵ ਸੱਚ ਕਿਮ ਨਿਕਨਾ ਆ ਕਾਲ ਕੋ ਸਾਇਰ ਫਟਨ ਫਸਟ ਟਾਈਮ ਕਾਲ ਕੋ ਨੋ ਤੁਤਾ ਰੇਡੀਓ 98.4 ਕਰਕਟ ਹਰ ਖਲਾਈ ਵੈਲਕਮ ਯੀ ਸੜੀ ਮਾਸ਼ ਇਦਰ ਤਵੇ ਆਈ